ਉਹੀ ਦੂਰ ਵਿਚੋਂ ਰੱਬ ਨਾਲ ਕਰ ਅਰਸ਼ ਫਰਸ਼ ਨੂੰ ਬਜ਼ਾਰ ਨੂਰ ਕੀਤਾ ਨੂਰ ਨਬੀ ਦਾ ਨਾਂ ਆਪਣਾ ਕਦਾ ਸ਼ਮਸ ਕਦਾ ਮਲ

ਬਾਸ ਚਾਕਾਂ ਵਿੱਚ ਮਫੀ ਹੋ ਕੇ ਜੰਗ ਸਿਆ ਲਾਇਆ ਸਾਧੂ ਸੱਲ ਲਾਹੋ ਨਹਿ ਵਾਲੀ ਵਸਲਮ ਸੁਣ ਸਾਹਿਬ ਸਿਰ